0: ਬੱਚੀ ਸੋ ਥਾ ਜੀ ਕਿਰਿਆ ਹੁਈਜੂ ਮਨਾ ਉਗਲਾ
1: ਲੈਸ ਲੈਸ ਹੋਣਿਆਲਾ
0: ਅਗੁਖਾਲਵਾਲਾ ਨਾਨੀ ਦਿੰਜਾ ਪੋਨੀ ਜਿੰਜੀ ਦਿੰਜਾ ਕਿੰਚਾ ਦੀਜੀ ਜੇਜੇ ਥੋਂਚੀ ਨਾ ਜੋ ਅਗੁਲਾ
2: ਲੈਸ ਲੈਸ ਦਿੰਜਾ ਪੋਨੀਲਾ ਜਿਮਾ ਮੋਟ ਕਲੀ ਤੰਗਿੰਦਾ
0: ਕੁਜੋਂ ਰੀ ਕੁਜੇਲਾ ਨਾਨੀ ਦਿੰਜਾ ਪੋਨੀ।